0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਨੇ?
1: ਨਮਸਕਾਰ ਸਰ ਜੀ।
0: ਨਮਸਕਾਰ ਜੀ,
1: ਖੁਸ਼ ਮੁਹੰਮਦ ਬੋਲ ਰਹਾ ਹਾਂ, ਪੰਚਕੂਲਾ ਸੈਕਟਰ 8 ਸੇ।
0: ਖੁਸ਼ ਮੁਹੰਮਦ ਜੀ, ਪਿੱਛੇ ਆਵਾਜ਼ਾਂ ਬੜੀਆਂ ਆ ਰਹੀਆਂ ਤੁਹਾਡੇ।
1: ਆਵਾਜ਼ ਤੋਂ ਬਾਹਰ ਹੋ ਸਰ ਮੈਂ ਤੋਂ।
0: ਹਾਂ, ਰੇਡੀਓ ਚੱਲ ਰਿਹਾ ਨਾ ਤੁਹਾਡਾ, ਰੇਡੀਓ ਦੀ ਫੀਡਬੈਕ ਆ ਰਹੀ ਸਾਨੂੰ।
1: ਹਾਂ ਜੀ ਸਰ ਜੀ
0: ਜੀ,
1: ਸਭ ਠੀਕ ਹੈ।
0: ਬੋਲੋ ਖੁਸ਼ ਮੁਹੰਮਦ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਹੈ ਸਰ, ਆਪ ਬਤਾਓ।
0: ਬਹੁਤ ਵਧੀਆ, ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
1: ਸਰ ਮੇਰੇ ਇਹ ਸਰ, ਅਗਰ ਅੜੋਸ ਪੜੋਸ ਮੇ ਕੋਈ ਬਿਮਾਰ ਹੈ ਜਾਂ ਕੋਈ ਪਰੇਸ਼ਾਨ ਹੈ ਤੋ ਉਸਕਾ ਖਿਆਲ ਰੱਖੇ
0: ਜੀ,
1: ਜਿਹਨੇ ਉੱਪਰ ਵਾਲੇ ਨੇ ਦੌਲਤ ਦੀ ਹੈ ਉਨਕੀ ਮਦਦ ਕਰੇ।
0: ਬਿਲਕੁਲ ਸਹੀ ਗੱਲ ਹੈ ਤੁਹਾਡੀ, ਜੇ ਕੋਈ ਆਸ ਪੜੋਸ ਦੇ ਵਿੱਚ ਕੋਈ ਬਿਮਾਰ ਹੈ, ਬਜ਼ੁਰਗ ਹੈ, ਉਹਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ। ਬਹੁਤ ਚੰਗਾ ਤੁਹਾਡਾ ਸੁਨੇਹਾ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਹੈਲੋ, ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਨਮਸਕਾਰ ਜੀ।
0: ਨਮਸਕਾਰ ਜੀ,
2: ਸੋਹਣੇ ਵਾਲ ਤਾਂ ਮਜ਼ਾ ਹੀ ਆ ਗਿਆ।
0: ਵਾਹ ਜੀ ਵਾਹ, ਕੌਣ ਸਾਹਿਬ ਬੋਲ ਰਹੇ ਹੋ? ਨਹੀਂ, ਤੁਹਾਨੂੰ ਕਿੱਦਾਂ ਭੁੱਲ ਸਕਦੇ ਆ ਵਿਨੋਦ ਕੁਮਾਰ ਜੀ, ਬੜੀ ਦੇਰ ਬਾਅਦ ਫੋਨ ਕੀਤਾ ਤੁਸੀਂ।
2: ਤੁਹਾਡੀ ਯਾਦ ਅੱਜ ਆਈ ਬੜੇ ਦਿਨਾਂ ਬਾਅਦ,
0: ਕਿਉਂਕਿ ਤੁਹਾਡਾ ਜਿਹੜਾ ਹਾਸੇ ਦਾ ਵਾਇਰਸ ਹੈ ਨਾ, ਉਹ ਅਸੀਂ ਮਿਸ ਕਰ ਰਹੇ ਸੀ ਬੜੀ ਦਿਨਾਂ ਤੋਂ।
2: ਅੱਜ ਆ ਗਿਆ,
0: ਕਈ ਮਹੀਨੇ ਹੋ ਗਏ।
2: ਸਹੀ ਗੱਲ ਹੈ ਕਪੂਰ ਸਾਹਿਬ।
0: ਹੋਰ ਸੁਣਾਓ, ਕੀ ਹਾਲ ਚਾਲ ਹੈ ਤੁਹਾਡਾ?
2: ਬਸ ਕਿਰਪਾ, ਆਸ਼ੀਰਵਾਦ ਹੈ, ਪ੍ਰਭੂ ਦੀ ਕਿਰਪਾ ਹੈ ਜੀ, ਭਗਵਾਨ ਜੀ ਟਾਈਮ ਪਾਸ ਕਰੀ ਜਾ ਰਹੇ ਹਾਂ।
0: ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
2: ਸੁਨੇਹਾ ਇਹ ਹੈ ਜੀ, ਬਾਰਿਸ਼ ਦਾ ਮੌਸਮ ਹੈ, ਮੀਂਹ ਵਗੈਰਾ ਪੈਂਦਾ, ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ।
0: ਕਿਸ ਚੀਜ਼ ਦਾ?
2: ਖਰੜ ਦਾ ਪਾਣੀ ਬੜਾ ਗੰਦਾ ਜੀ, ਖਰੜ ਪਾਣੀ ਨਾ ਇੰਨਾ ਗੰਦਾ ਚੁੱਕਣ ਦੀ ਆਦਮੀ।
0: ਨਹੀਂ, ਧਿਆਨ ਕਿਸ ਚੀਜ਼ ਦਾ ਰੱਖਣਾ ਚਾਹੀਦਾ?
2: ਧਿਆਨ ਇਹੀ ਆਪਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਅੱਜ ਕੱਲ੍ਹ ਬੰਦੇ ਨੂੰ ਸਾਫ਼ ਸਫਾਈਆਂ ਦੀਆਂ ਖਾਣੀਆਂ ਚਾਹੀਦੀਆਂ, ਪਾਣੀ ਵੀ ਸਾਫ਼ ਪੀਣਾ ਚਾਹੀਦਾ।
0: ਬਿਲਕੁਲ, ਪਾਣੀ ਦੇਖੋ ਬਰਸਾਤ ਦੇ ਮੌਸਮ 'ਚ ਤਾਂ ਉਬਾਲ ਕੇ ਪਾਣੀ ਪੀਣਾ ਚਾਹੀਦਾ,
2: ਪਾਣੀ ਉਬਾਲ ਕੇ। ਹਾਂਜੀ ਹਾਂਜੀ ਹਾਂਜੀ,
0: ਤੇ ਬਰਸਾਤ ਦੇ ਮੌਸਮ ਦਾ ਤਾਂ ਹੀ ਆਨੰਦ ਮਾਣ ਸਕਾਂਗੇ ਜੇ ਸਾਡੀ ਸਿਹਤ ਠੀਕ ਰਹੇਗੀ, ਹੈ ਨਾ?
2: ਹਾਂਜੀ ਹਾਂਜੀ,
0: ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਉਮੀਦ ਕਰਦੇ ਹਾਂ ਤੁਹਾਡੇ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
2: ਠੀਕ ਹੈ ਜੀ, ਗਾਣਾ ਵਧੀਆ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਆਪਣਾ ਕੋਈ ਸੁਨੇਹਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰਸ ਨੇ 2660615, 2660617 ਤੇ 2660619। ਚੰਡੀਗੜ੍ਹ ਦਾ STD ਕੋਡ ਏ 0172। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਸੰਜੇ ਬੋਲਦਾ ਜੀ, ਨਾਭੇ ਤੋਂ
0: ਜੀ। ਜੀ ਸੰਜੇ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ।
0: ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਤਾਂ ਲੈ ਕੇ ਆਇਆ ਜੀ, ਅੱਜ ਕੱਲ੍ਹ ਯਾਤਰਾ ਚੱਲ ਰਹੀ ਹੈ ਜੀ ਕਾਵੜੀਆਂ ਦੀ, ਵੀ ਜਿਵੇਂ ਨੈਣਾ ਦੇਵੀ ਦੇ
0: ਜੀ।
1: ਆਪਣੇ ਤਾਂ ਆਪਣੇ ਨਾਲ ਨੈਣਾ ਦੇਵੀ ਨੇੜੇ ਹੈ ਨਾ, ਲੋਕੀ ਪੈਦਲ ਜਾ ਰਹੇ ਨੇ, ਬਾਈਕਾਂ ਤੇ ਜਾ ਰਹੇ ਨੇ
0: ਜੀ,
1: ਜਿਹੜੇ ਕਾਵੜੀ ਉਹ ਪੈਦਲ ਆ ਰਹੇ ਨੇ। ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਥਰੂ ਵੀ ਆਪਣੀ ਸਾਈਡ ਹੋ ਕੇ ਚੱਲਣਾ, ਵੀ ਬਿਲਕੁਲ ਸੜਕ ਦੇ ਵਿਚਾਲੇ ਨਾ ਹੋਣਾ। ਪਿੱਛੇ ਹੀ
0: ਉਮੀਦ ਕਰਦੇ ਤੁਹਾਡੇ ਇਸ ਸੁਨੇਹੇ ਦੇ ਉੱਤੇ ਉਹ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਨਮਸਕਾਰ
0: ਜੀ, ਮੈਂ ਕੀ ਹਾਲ ਚਾਲ ਹੈ ਤੁਹਾਡਾ? ਪ੍ਰੋਗਰਾਮ ਚ ਕੀ ਸੁਨੇਹਾ ਲੈ ਕੇ ਆਏ ਹੋ?
2: ਸਰ ਮੈਂ ਇਹ ਸੁਨੇਹਾ ਲੈ ਆਉਂਗਾ ਕਿ ਜਿਹੜਾ ਬੰਦਾ ਗੱਡੀ ਹੋ ਜਾਂ ਬਾਈਕ ਹੋ, ਥੋੜਾ ਹੌਲੀ ਚਲਾਏ ਨਾ, ਤੋ ਦੂਜੇ ਦਾ ਵੀ ਬਚਾਅ ਹੋ ਜਾ। ਪਾਣੀ ਬਰਸਾਤ ਕਾ ਮੌਸਮ ਹੈ
0: ਜੀ,
2: ਤੋ ਕੱਪੜੇ ਜਬ ਹਮ ਪਹਿਨ ਕੇ ਚਲਤੇ ਹੈ ਤੋ ਦੁਬਾਰਾ ਵਾਪਸੀ ਘਰ ਨਹੀਂ ਜਾ ਪਾਤੇ।
0: ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ, ਬਰਸਾਤ ਦੇ ਮੌਸਮ ਦੇ ਵਿੱਚ ਤਾਂ ਹੋਰ ਵੀ ਜਿਹੜੀ ਡਰਾਈਵਿੰਗ ਹੈ ਉਹ ਧਿਆਨ ਨਾਲ ਕਰਨੀ ਚਾਹੀਦੀ ਹੈ। ਔਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਈ ਵਾਰੀ ਲੋਕ ਪੈਦਲ ਚੱਲ ਰਹੇ ਹੁੰਦੇ, ਮੋਟਰਸਾਈਕਲ ਤੇ ਹੁੰਦੇ ਆ, ਸਕੂਟਰ ਤੇ ਹੁੰਦੇ ਆ, ਹੈ ਨਾ, ਤੇ ਬਾਰਿਸ਼ ਦਾ ਮੌਸਮ ਹੈ, ਪਾਣੀ ਕਈ ਜਗ੍ਹਾ ਦੇ ਉੱਤੇ ਖੜਾ ਹੁੰਦਾ, ਤੇ ਛਿੱਟੇ ਨਾ ਪੈਣ, ਕਿਸੇ ਦੇ ਕੱਪੜੇ ਨਾ ਖਰਾਬ ਹੋਣ, ਇਸ ਦਾ ਵੀ ਧਿਆਨ ਰੱਖੋ। ਜੀ
2: ਧੰਨਵਾਦ
0: ਸਰ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਪਿੰਡ ਕਿਰਮਸ ਤੋਂ ਰਾਮਵੀਰ ਬੋਲ ਰਿਹਾ ਜੀ।
0: ਜੀ ਰਾਮਵੀਰ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਚੰਗੇ ਆ ਜੀ।
0: ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਕੀ ਹੈ ਜੀ, ਆਪਾਂ ਬਜ਼ੁਰਗਾਂ ਦੇ ਇਲਾਜ

0: ਲਾਪਰਵਾਹੀ ਦੀ ਨਾਲ ਵਰਤੋਂ ਕਰਦੇ ਹਾਂ ਜੀ। ਸਾਨੂੰ ਚਾਹੀਦਾ ਜੀ ਬਜ਼ੁਰਗਾਂ ਦੀ ਸੇਵਾ ਕਰੇ ਜੀ, ਤੇ ਇਹਨਾਂ ਦੇ ਨਾਲ ਬੈਠ ਕੇ ਥੋੜਾ ਆਪਣਾ ਸਮਾਂ ਬਿਤਾਉਣਾ ਚਾਹੀਦਾ ਜੀ, ਤਾਂ ਕਿ ਬਜ਼ੁਰਗਾਂ ਨੂੰ ਸਾਡਾ ਸਹਾਰਾ ਮਿਲ ਸਕੇ। ਸਾਡੇ
1: ਬਿਲਕੁਲ ਦੇਖੋ ਬੁਢਾਪੇ ਦੇ ਵਿੱਚ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਹਮੇਸ਼ਾ ਉਹ ਇਹ ਸੋਚਦੇ ਨੇ ਕਿ ਸਾਡੇ ਬੱਚੇ ਵੱਡੇ ਹੋ ਕੇ ਸਾਡੀ ਸੇਵਾ ਕਰਨਗੇ, ਸਾਡੇ ਨਾਲ ਗੱਲਬਾਤ ਕਰਨਗੇ, ਅਤੇ ਕਈ ਵਾਰੀ ਜਿਹੜੇ ਬੱਚੇ ਹੈ ਉਹ ਇਗਨੋਰ ਕਰਦੇ ਆ, ਅੱਜ ਦੇ ਖਾਸ ਤੌਰ ਦੀ ਅੱਜ ਦੇ ਜ਼ਮਾਨੇ ਦੀ ਅਸੀਂ ਗੱਲ ਕਰੀਏ ਤਾਂ ਹੈ ਨਾ, ਅਤੇ ਬਜ਼ੁਰਗਾਂ ਨੂੰ ਇਗਨੋਰ ਕੀਤਾ ਜਾ ਰਿਹਾ, ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਦੇਖੋ ਉਹਨਾਂ ਨੇ ਜਦੋਂ ਤੁਹਾਨੂੰ ਇਗਨੋਰ ਨਹੀਂ ਕੀਤਾ ਕਿਸੇ ਪਲ, ਹਰ ਪਲ ਤੁਹਾਡੀ ਸੇਵਾ ਕੀਤੀ, ਧਿਆਨ ਕੀਤਾ ਤੁਹਾਡਾ ਸਾਰਿਆਂ ਦਾ, ਹੈ ਨਾ।
0: ਬਿਲਕੁਲ,
1: ਪਤਾ ਨਹੀਂ ਕਿੱਦਾਂ ਮਾਂ ਬਾਪ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ, ਹੈ ਨਾ, ਪਾਲਦੇ ਪੋਸਦੇ ਇੰਨੇ ਵੱਡੇ ਕਰਦੇ ਆ, ਔਰ ਵੱਡੇ ਹੋ ਕੇ ਫਿਰ ਜਦੋਂ ਬੱਚੇ ਇਸ ਤਰ੍ਹਾਂ ਕਰਨ ਤੇ ਫਿਰ ਚੰਗੀ ਗੱਲ ਨਹੀਂ ਹੈ ਨਾ।
0: ਇਹ ਤਾਂ ਬਿਲਕੁਲ ਗਲਤ ਹੈ ਜੀ, ਤੇ ਤੁਹਾਨੂੰ ਚਾਹੀਦਾ ਜੀ ਉਹਨਾਂ ਦੇ ਨਾਲ ਆਪਣਾ ਟਾਈਮ ਦੇ।
1: ਬਿਲਕੁਲ ਦੇਖੋ ਹਮੇਸ਼ਾ ਤੁਸੀਂ ਉਹਨਾਂ ਦੇ ਕੋਲ ਜਦੋਂ ਵੀ ਤੁਸੀਂ ਆਪਣੇ ਕੰਮ ਤੋਂ ਵਾਪਸ ਆਓ, ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰੋ, ਬੈਠੋ, ਸਵੇਰੇ ਜਾਣ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਜਾਓ। ਦੇਖੋ ਬਜ਼ੁਰਗ ਜਿਹੜੇ ਨੇ ਨਾ ਉਹ ਸਾਡੇ ਚਾਨਣ ਮੁਨਾਰੇ ਹੈ, ਤੇ ਜਦੋਂ ਬਜ਼ੁਰਗਾਂ ਦੀ ਅਸੀਂ ਸਲਾਹ ਨਾਲ ਚੱਲਦੇ ਹਾਂ ਤੇ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬੀ ਹਾਸਲ ਕਰਦੇ ਹਾਂ। ਬਜ਼ੁਰਗਾਂ ਦੇ ਕੋਲ ਬਹੁਤ ਵੱਡਾ ਤਜਰਬਾ ਹੁੰਦਾ ਆਪਣੀ ਪੂਰੀ ਜ਼ਿੰਦਗੀ ਦਾ, ਤੇ ਜਦੋਂ ਵੀ ਉਹ ਕੋਈ ਸਲਾਹ ਦਿੰਦੇ ਆ ਤੇ ਉਹ ਹਮੇਸ਼ਾ ਚੰਗੀ ਸਲਾਹ ਦੇਣਗੇ ਤੁਹਾਨੂੰ। ਤੇ ਜਦੋਂ ਵੀ ਤੁਸੀਂ ਬਜ਼ੁਰਗਾਂ ਦੇ ਕੋਲ ਬੈਠੋਗੇ, ਆਪਣੇ ਘਰ ਹੀ ਨਹੀਂ, ਕਈ ਵਾਰੀ ਅਸੀਂ ਹੁੰਦਾ ਕਿਸੇ ਪਾਰਕ ਦੇ ਵਿੱਚ ਵੀ ਜਾਂਦੇ ਹਾਂ, ਉੱਥੇ ਵੀ ਬਜ਼ੁਰਗ ਹੁੰਦੇ ਆ ਚਾਰ ਬੈਠੇ ਹੋਏ, ਤੁਸੀਂ ਜਦੋਂ ਉਹਨਾਂ ਦੇ ਕੋਲ ਜਾ ਕੇ ਬੈਠਦੇ, ਉਹਨਾਂ ਦੇ ਲਾਗੇ ਜਾ ਕੇ ਬੈਠਦੇ ਹੋ, ਤੇ ਬਹੁਤ ਕੁਝ ਤੁਹਾਨੂੰ ਹਾਸਲ ਹੋਏਗਾ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਦੋਸਤੋ ਇਸ ਵੇਲੇ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰਸ ਨੇ 2666615, 2660617 ਤੇ 2660619। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਹੈਲੋ ਹੈਲੋ ਕੌਣ ਬੋਲ ਰਹੇ ਹੋ ਜੀ? ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਦੋਸਤੋ ਲੱਗਦਾ ਹੈ ਕਿ ਕਾਲ ਜਿਹੜੀ ਹੈ ਉਹ ਬਾਰ ਬਾਰ ਡਿਸਕਨੈਕਟ ਹੋ ਰਹੀ ਹੈ। ਜਦੋਂ ਤੱਕ ਹੋਰ ਸਾਡੇ ਸਰੋਤੇ ਕਾਲ ਕਰਦੇ ਨੇ, ਸਾਡੇ ਨਾਲ ਜੁੜਦੇ ਨੇ, ਆਓ ਸੁਣਦੇ ਹਾਂ ਇਹ ਗੀਤ।

0: ਸੁਨੇਹ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਹੈਲੋ।
1: ਹਾਂਜੀ ਸਰ
0: ਜੀ, ਕੌਣ ਸਾਹਿਬ ਬੋਲ ਰਹੇ ਹੋ?
1: ਸਾਹਿਬ ਮੈਂ ਮਨੀਸ਼ ਨਾਗਪਾਲ ਗੱਲ ਕਰ ਰਿਹਾ ਜੀ, ਚੰਡੀਗੜ੍ਹ ਤੋਂ। ਫਿਲਹਾਲ ਮੈਂ ਥੋੜਾ ਇੰਟੀਰੀਅਰ 'ਚ ਆਇਆ ਸੀਗਾ, ਇੱਥੇ ਤੁਹਾਡਾ ਬ੍ਰੇਕਫਾਸਟ ਕਰ ਰਿਹਾ ਸੀਗਾ। ਮੈਂ ਕਿਹਾ ਚਲੋ ਪ੍ਰੋਗਰਾਮ ਸੁਣੀਏ, ਟਰਾਈ ਮਾਰ ਲੈਣੇ, ਗੱਲ ਹੋ ਜਾਵੇ।
0: ਜੀ ਜੀ, ਦੇਖੋ ਤੁਸੀਂ ਟਰਾਈ ਕੀਤੀ ਤੇ ਗੱਲ ਆਪਣੀ ਹੋ ਰਹੀ ਹੈ। ਤੁਸੀਂ ਇੰਟੀਰੀਅਰ 'ਚ ਕਿੱਥੇ ਆਏ ਹੋਏ ਹੋ?
1: ਉਹ ਮੈਂ ਤਾਂ ਜਨਾਬ ਇੱਧਰ ਜ਼ਰਾ ਬੱਸੀ ਪਠਾਣਾ ਆਇਆ ਸੀਗਾ, ਥੋੜਾ ਕੰਮ।
0: ਅੱਛਾ ਜਨਾਬ,
1: ਇੱਥੇ। ਹਾਂਜੀ ਹਾਂਜੀ,
0: ਵਾਹ ਜੀ ਵਾਹ।
1: ਥੋੜਾ ਨੈਟਵਰਕ ਦੀ ਥੋੜੀ ਇਸ਼ੂ ਹੈ, ਕਦੇ ਕਦੇ ਆ ਜਾਂਦਾ।
0: ਨਹੀਂ, ਨੈਟਵਰਕ ਬਹੁਤ ਵਧੀਆ, ਤੁਹਾਡੀ ਆਵਾਜ਼ ਆ ਰਹੀ ਹੈ ਬਿਲਕੁਲ ਕਲੀਅਰ। ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ ਤੁਸੀਂ?
1: ਸਰ ਸੁਨੇਹਾ ਕੁਛ ਨੀ ਸਰ, ਸਰਕਾਰ ਨੂੰ ਇੱਕ ਛੋਟੀ ਜਿਹੀ ਬੇਨਤੀ ਹੈਗੀ ਸਰ। ਉਹ ਬਾਰ ਬਾਰ ਸਰ ਇੱਕ ਘੰਟੇ ਬਾਅਦ ਸਮਾਚਾਰ ਦੇ ਨੇ ਸਰ, ਉਹੀ 12 ਵਜੇ ਸਰ ਸਮਾਚਾਰ ਆਉਂਦੇ ਨੇ, ਉਹੀ 1 ਵਜੇ, ਉਹੀ 2 ਵਜੇ, ਉਹੀ 3-4 ਵਜੇ ਸਰ ਰਿਪੀਟ ਸਰ ਕਰੀ ਜਾਂਦੇ ਨੇ ਸਰ। ਪਲੀਜ਼ ਇਹਨਾਂ ਨੂੰ ਕਹੋ ਯਾਰ, ਇਹਨਾਂ ਤਾਂ ਕਰੋ ਨਾ, ਬਾਰ ਬਾਰ ਰੈਪੀਟੀਸ਼ਨ ਤਾਂ ਨਾ ਕਰੇ ਨਾ ਸਰ।
0: ਕੀ ਨਾਮ ਹੈ ਤੁਹਾਡਾ?
1: ਹਾਂਜੀ,
0: ਕੀ ਨਾਮ ਦੱਸਿਆ ਤੁਸੀਂ ਆਪਣਾ?
1: ਮਨੀਸ਼।
0: ਮਨੀਸ਼ ਜੀ, ਮਨੀਸ਼ ਜੀ, ਤੁਸੀਂ ਅੱਜ ਨਾਸ਼ਤੇ 'ਚ ਕੀ ਖਾਇਆ, ਕੀ ਹੈ ਤੁਸੀਂ?
1: ਆਲੂ ਪਿਆਜ਼ ਦੇ ਪਰੌਂਠੇ।
0: ਅੱਛਾ, ਤਾਂ ਹੀ ਤੁਹਾਡਾ ਫੋਨ ਲੱਗ ਗਿਆ ਫਟਾਫਟ, ਹੈ ਨਾ
1: ਸਰ? ਮੈਂ ਓਨੈਸਟਲੀ ਮੈਂ ਬੜੀ ਦੇਰ ਦਾ ਸਰ, ਮੈਨੂੰ ਸੀਗਾ ਵੀ ਫੋਨ ਕੋਈ ਚੱਕੇ, ਕਪੂਰ ਸਾਹਿਬ ਚੱਕਣ ਜਾਂ ਆਪਣੇ ਦੂਜੇ ਜਿਹੜੇ।
0: ਬਿਲਕੁਲ ਜੀ, ਅਸੀਂ ਤੁਹਾਡੀ ਸੇਵਾ 'ਚ ਬੈਠੇ ਹਾਂ, ਅਸੀਂ ਫੋਨ ਚੁੱਕਣ ਹੀ ਬੈਠੇ ਹਾਂ ਇੱਥੇ, ਹੈ ਨਾ? ਕੋਈ ਨੀ ਜੀ, ਤੁਹਾਡਾ ਇਸ ਜਿਹੜਾ ਤੁਹਾਡਾ ਸੁਝਾਅ ਹੈ, ਜ਼ਰੂਰ ਇਸ ਦੇ ਉੱਤੇ ਧਿਆਨ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਇਸੇ ਤਰ੍ਹਾਂ ਆਕਾਸ਼ਵਾਣੀ ਚੰਡੀਗੜ੍ਹ ਦੇ ਪ੍ਰੋਗਰਾਮ ਸੁਣਦੇ ਰਹੋ, ਸਾਡੇ ਨਾਲ ਜੁੜੇ ਰਹੋ। ਬਹੁਤ ਬਹੁਤ ਸ਼ੁਕਰੀਆ
1: ਐਵਰੀ ਟਾਈਮ ਸਰ
0: ਜੀ, ਸ਼ੁਕਰੀਆ ਜੀ।

0: ਦੋਸਤੋ ਜੀ ਤਾਂ ਬਹੁਤ ਕਰਦਾ ਹੈ ਕਿ ਤੁਹਾਡੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣ, ਪਰ ਸਮੇਂ ਹੱਥੋਂ ਅਸੀਂ ਮਜਬੂਰ ਹਾਂ। ਹੁਣ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਰਮੇਸ਼ ਕਪੂਰ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੀ ਅਗਲੀ ਘੜੀ 'ਚ ਅਗਲੇ ਮੰਗਲਵਾਰ ਦਿਨ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ ਤੇ ਸ਼ਾਮ ਦੇ 6 ਵਜਣ ਵਾਲੇ ਨੇ ਲੋਹੂ ਸੁਣੋ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ।

ਨੂੰ ਖਾਸ ਖਬਰਾਂ ਸੰਸਦ ਦੇ ਦੋਨੋਂ ਸਦਨ ਦੀ ਕਾਰਵਾਈ ਵੱਖ ਵੱਖ ਮੁੱਦਿਆਂ ਤੇ ਵਿਰੋਧ ਕਰਦੇ ਹੰਗਾਮੇ ਕਾਰਨ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਕੀਤੀ ਗਈ। ਫੌਜ ਮੁਖੀ ਜਨਰਲ ਤਰਸੇਪ ਨੂੰ ਪੰਜਾਬ ਦੇ ਰਾਜਪਾਲ ਮਨੋਜ ਸਿੰਘ ਕਟਾਰੀਆ ਨਾਲ ਮੁਲਾਕਾਤ ਅੰਦਰੂਨੀ ਸੁਰੱਖਿਆ ਅਤੇ ਸਰਹੱਦੀ ਖੇਤਰਾਂ 'ਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਕਰਵਾਇਆ। ਮੁੱਖ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਹਾਲੀ ਵਿਖੇ ਰਾਜਪੱਧਰੀ ਸੈਮੀਨਾਰ ਨੂੰ ਸੰਬੋਧਨ ਕੀਤਾ। ਕਿਹਾ ਸ਼੍ਰੀ ਗੁਰੂ ਰਵਿਦਾਸ ਜੀ

ਸਮਾਜਿਕ ਨਿਆਂ ਅਤੇ ਸਰਬੱਤ ਦੇ ਭਲੇ ਅਤੇ ਭਾਈਚਾਰਕ ਸਾਂਝ ਦਾ ਸਮੇਂ ਵੀ ਸੰਦੇਸ਼ ਦਿੰਦੀ ਹੈ ਜੋ ਅੱਜ ਦੇ ਸਮੇਂ ਵਿੱਚ ਬੇਹੱਦ ਪ੍ਰਸੰਗਿਤ ਹੈ। ਆਈ ਮਾਨੀ ਸਥਿਤ ਮੈਟਰ ਯੂਨੀਵਰਸਿਟੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਸਮਾਜਿਕ ਬਰਾਬਰੀ ਵਿਸ਼ੇ ਤੇ ਕਰਵਾਈ ਗਈ।

0: ਅੰਮ੍ਰਿਤ ਬਾਣੀ ਦੇ ਤਹਿਤ ਹੁਣੇ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ।
1: SBI MSME डिजिटल लोन पाना एकदम आसान। आपको मिलेगा 5 करोड़ रुपए तक का लोन 50 लाख रुपए तक का तुरंत डिजिटल अप्रूवल 10 साल तक की अवधि आकर्षक ब्याज दरों के साथ क्रेडिट गारंटी स्कीम के तहत कवर। अधिक जानकारी के लिए कॉल करें 1800-1234 या विजिट करें bank.sbi। नियम एवं शर्तें लागू।
0: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ FM 107.2 ਮੈਗਾਹਰਟਜ਼ ਦੀ। ਅਗਲਾ ਪ੍ਰੋਗਰਾਮ ਜੈਮਾਲਾ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਸੁਪਰੀਮ ਕੋਰਟ ਨੇ ਉਹਨਾਂ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਮੁਖੀਆਂ ਨੂੰ ਤਲਬ ਕੀਤਾ ਹੈ ਜੋ ਲਾਪਤਾ ਵਿਅਕਤੀਆਂ ਦੇ ਮਾਮਲਿਆਂ ਵਿੱਚ ਤੁਰੰਤ ਐਫ ਆਈ ਆਰ ਦਰਜ ਨਹੀਂ ਕਰਦੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਿਵਲ ਫੌਜੀ ਤਾਲਮੇਲ ਅਤੇ ਖੇਤਰੀ ਸੁਰੱਖਿਆ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਗਈ। ਅੱਜ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਸਾਰਿਆਂ ਨੂੰ ਹਮੇਸ਼ਾ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਸਰਕਾਰੀ ਕਾਲਜ ਕਾਲਕਾ ਦੀ ਐਨ ਸੀ ਸੀ ਇਕਾਈ ਨੇ ਅੱਜ ਹਰ ਘਰ ਤਿਰੰਗਾ ਅਭਿਆਨ ਤਹਿਤ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ। ਹਰਿਆਣਾ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਅਤੁਲ ਕੁਮਾਰ ਨੂੰ ਉਹਨਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਤੋਂ ਇਲਾਵਾ ਮਹਿੰਦਰਗੜ੍ਹ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ। ਹਰਿਆਣਾ ਦੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਨਾਗਰਿਕਾਂ ਨੂੰ ਬਿਮਾਰੀਆਂ ਦੇ ਇਲਾਜ ਲਈ ਰਵਾਇਤੀ ਅਤੇ ਪ੍ਰਾਚੀਨ ਡਾਕਟਰੀ ਪੱਧਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਅੱਜ ਦੇਸ਼ ਭਰ ਵਿੱਚ ਸਾਵਨ ਮਹੀਨੇ ਦੀ ਸ਼ਿਵਰਾਤਰੀ ਮਨਾਈ ਜਾ ਰਹੀ ਹੈ। ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਨੇ ਮਈ 2026 ਵਿੱਚ ਹੋਈਆਂ ਪ੍ਰੀਖਿਆਵਾਂ ਲਈ ਵੱਖ ਵੱਖ ਕੋਰਸਾਂ ਦੇ ਨਤੀਜੇ ਜਾਰੀ ਕਰ ਦਿੱਤੇ ਨੇ। ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਆਪਣੇ ਨਤੀਜੇ ਦੇਖ ਸਕਦੇ ਨੇ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤੇਲੋ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਸੁਰਜੀਤ ਪਿੰਦਰਖੀਆ ਦੇ ਗਾਏ ਇਸ ਗੀਤ ਦੇ ਨਾਲ।

0: ਫਿਗਰਵੈਲ ਦੇ ਗਾਏ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 ਮੈਗਾਹਰਟਸ ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।
1: ਆਈਏ ਸੁਣੇ ਕਾਰਜਕ੍ਰਮ ਹਵਾ ਮਹਿਲ।
2: आज के कार्यक्रम में आपको सुनवाते हैं मेवाराम गुप्त के लिखी नाटिका फिर मिलूंगा।

0: मैं चुनती हूँ वही जो है सबसे सही। वीको टर्मर क्रीम मेरी त्वचा का पोषण करे, उसे कोमल, सौम्य और उज्जवल बनाए। वीको टर्मरिक क्रीम, मैंने चुनी खूबसूरती।
1: क्या आप बेचना चाहते हैं अपना प्लॉट, मकान, पुरानी गाड़ी या घरेलू सामान?
2: क्या आप ढूंढ रहे हैं जीवन साथी, या फिर आप देना चाहते हैं जन्मदिन, मैरिज एनिवर्सरी, गृह प्रवेश या किसी विशेष अवसर की शुभकामनाएं?
1: अब आपकी हर छोटी बड़ी सूचना पहुंचेगी लाखों लोगों तक आकाशवाणी चंडीगढ़ के क्लासिफाइड विज्ञापनों से।
2: दुकान, बिजनेस, स्कूल या हॉस्पिटल के उद्घाटन की घोषणा हो, प्रवेश सूचना, टेंडर नोटिस, स्कूल एडमिशन्स या सांस्कृतिक, साहित्यिक और खेल आयोजनों की जानकारी, सब कुछ आकाशवाणी चंडीगढ़ से प्रसारित करवाएं आसान और किफायती दरों पर।
1: 15 शब्दों में दें अपना क्लासिफाइड विज्ञापन, अतिरिक्त शब्दों की भी सुविधा उपलब्ध।
2: अधिक जानकारी और बुकिंग के लिए संपर्क करें
1: आकाशवाणी चंडीगढ़ सेक्टर 34D, या हमें फोन करें, हमारा टेलीफोन नंबर है 2601846।
2: कम खर्च, बड़ी पहुंच,
1: आकाशवाणी चंडीगढ़।
3: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਸੁਪਰੀਮ ਕੋਰਟ ਨੇ ਉਹਨਾਂ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਮੁਖੀਆਂ ਨੂੰ ਤਲਬ ਕੀਤਾ ਹੈ ਜੋ ਲਾਪਤਾ ਵਿਅਕਤੀਆਂ ਦੇ ਮਾਮਲਿਆਂ ਵਿੱਚ ਤੁਰੰਤ ਐਫ ਆਈ ਆਰ ਦਰਜ ਨਹੀਂ ਕਰਦੇ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸਿਵਲ ਫੌਜੀ ਤਾਲਮੇਲ ਅਤੇ ਖੇਤਰੀ ਸੁਰੱਖਿਆ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਗਈ। ਅੱਜ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਸਾਰਿਆਂ ਨੂੰ ਹਮੇਸ਼ਾ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਸਰਕਾਰੀ ਕਾਲਜ ਕਾਲਕਾ ਦੀ NCC ਇਕਾਈ ਨੇ ਅੱਜ ਹਰ ਘਰ ਤਿਰੰਗਾ ਅਭਿਆਨ ਤਹਿਤ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ। ਹਰਿਆਣਾ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਅਤੁਲ ਕੁਮਾਰ ਨੂੰ ਉਹਨਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਤੋਂ ਇਲਾਵਾ ਮਹਿੰਦਰਗੜ੍ਹ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ। ਹਰਿਆਣਾ ਦੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਨਾਗਰਿਕਾਂ ਨੂੰ ਬਿਮਾਰੀਆਂ ਦੇ ਇਲਾਜ ਲਈ ਰਵਾਇਤੀ ਅਤੇ ਪ੍ਰਾਚੀਨ ਡਾਕਟਰੀ ਪੱਧਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਅੱਜ ਦੇਸ਼ ਭਰ ਵਿੱਚ ਸਾਵਣ ਮਹੀਨੇ ਦੀ ਸ਼ਿਵਰਾਤਰੀ ਮਨਾਈ ਜਾ ਰਹੀ ਹੈ। ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਨੇ ਮਈ 2026 ਵਿੱਚ ਹੋਈਆਂ ਪ੍ਰੀਖਿਆਵਾਂ ਲਈ ਵੱਖ ਵੱਖ ਕੋਰਸਾਂ ਦੇ ਨਤੀਜੇ ਜਾਰੀ ਕਰ ਦਿੱਤੇ ਨੇ। ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਆਪਣੇ ਨਤੀਜੇ ਦੇਖ ਸਕਦੇ ਨੇ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
4: SBI MSME डिजिटल लोन पाना एकदम आसान। आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1800-1234 या विजिट करें bank.sbi। नियम एवं शर्तें लागू।
5: श्रोताओ, आपको मालूम है ना, कल FM लाइफलाइन प्रोग्राम की रिकॉर्डिंग का दिन है। बिल्कुल सही। और इस प्रोग्राम में इस बार हमारे साथ मौजूद रहेंगे डॉक्टर दीपक बंसल, प्रोफेसर पीडियाट्रिक्स हेमेटोलॉजी एंड ऑन्कोलॉजी PGI चंडीगढ़। विषय रहेगा बच्चों में अनीमिया और थैलेसीमिया से जुड़ी समस्याएं। इससे जुड़े आपके सवालों के जवाब दिए जाएंगे। तो उठाइए ना अपना फोन, डायल कीजिए हमारे नंबर्स। कल बाद दोपहर 3:30 बजे से लेकर 4 बजे तक हमें आपके फोन कॉल्स का इंतजार रहेगा।
3: ਦਿਲੋਂ ਹੁਣ ਸੁਣੋ ਪੰਜਾਬੀ ਗੀਤਾਂ ਦਾ ਸਜਾ ਪ੍ਰੋਗਰਾਮ ਸੁਰ ਸਾਂਝ।

0: ਹੁਣ ਤੁਸੀਂ ਸੁਣਿਆ ਕਨਿਕਾ ਕਪੂਰ ਅਤੇ ਦੀਪ ਮਨੀ ਨੂੰ। ਪ੍ਰੋਗਰਾਮ ਦੇ ਆਖਿਰ ਵਿੱਚ ਸੁਣੋ ਅਕੀ ਸਿੰਘ ਅਤੇ JSL ਦਾ ਗਾਇਆ ਗੀਤ।
1: ਕੱਟਾਂ ਮੈਂ ਸਾਰੀ ਆਵੇ ਮੈਨੂੰ